0: ਕਿਨਾ
1: ਕੋਨਰੀਆ ਟ੍ਰੇਨਿੰਗ ਇਨਾ ਤੋ
0: ਇਨਾ ਚਾਸੀ ਸੰਬੰਧ ਰਹੀ ਆਗੇ
1: ਅੱਛਾ ਅੱਛਾ ਇਨਾ ਰੇ ਸਰਟੀਫਿਕੇਟ ਕੋ ਬਨਮਾ ਕਰ ਚ
0: ਇਨਾ ਸਰਟੀਫਿਕੇਟ ਕੋ ਨਮਾ ਕਨਾ ਅਡੋ ਇਨਾ ਤੇ ਅਬੂ ਨੇ ਨਾ ਇਨਕਾ ਤੋ ਲੇਡਾ ਉਦਾਰ ਮੇਨਤੀ ਆਦੋ ਬਰਮੀ ਕੰਪੋਸਟ ਮੇਨਤੀ ਆਤੀ ਆਦੋ ਸੀਲੀ ਲਿਨ ਟ੍ਰੇਨਿੰਗ ਕਿਨਾ
1: ਅੱਛਾ ਇਨ ਦੋ ਨੇਨਾ ਕੋਨਾ ਕੋ ਬਨ ਟ੍ਰੇਨਿੰਗ ਹੈ ਕਿਨਾ ਇਨ ਇਨਾ ਰੇ ਹਿਸਾਬ ਤੇ ਕਿਛੂ ਅਕਾਦ ਚ ਬਰਮੀ ਕਾਦ ਇਹਨਾਂ ਕੋਲ ਬਾਈ ਕਿਹੜੇ ਚੀਕ ਆ ਗਏ
0: ਇਹਨਾਂ ਤੋਂ ਕਲਿੰਗ ਬਾਈ ਕਿਹੜੇ ਇਹਨਾਂ ਨਾ ਤੋ ਜੈਸਾ ਅਲਿੰਗ ਪਾਰਟੀ ਤੇ ਜਿਕਾ ਮੀਨ ਪੁਰਸ਼ੇਤ ਕਲਿੰਗ ਨਮੇ ਤਾਂ ਨਿਸ਼ਤੇ ਇਮੀਨ ਜਕੇ ਦੋ ਨਾ ਦੋ ਨੈਨ ਉਹ ਆਤੁਰੀਆ ਪੂਰਨੇ ਗੁਰੀ ਕੋ ਤਗਲਿੰਗ ਪਾਰਟੀ ਦਲਿੰਗ ਚਲਾ ਆਤ
1: ਨਾ ਅੱਛਾ ਅੱਛਾ ਅੱਛਾ ਡੋਬਰੋ ਜੀ ਇਹਨਾਂ ਕਜੀ ਬੈਨ ਚੇ ਨਿਨਾ ਕੋ ਅਬੈਨ ਟ੍ਰੇਨਿੰਗ ਬੈਨ ਇਦੀ ਕਰ ਹਿਸਾਬ ਤੇ ਦੋ ਇਹਨਾਂ ਕ੍ਰਿਸ਼ੀ ਲੋਨ ਬੈਨ ਇਡਿਕੇ ਤੇ ਨਿਨਾ ਪੂੰਜੀ ਬੈਨ ਰਕੇ ਕਿਹੜਾ ਚੀ ਨਿਨਾ ਅਬੈਨ ਤਾਰਿਆ ਗਿਆ ਆਪਣਾ ਨਿੱਜੀ ਪੂੰਜੀ ਬੈਨ ਲਗਾਓ ਕਿਹੜਾ
0: ਨੈਨਾ ਦੋ ਜਾਨ ਬੈਂਕ ਕੋ ਤੇ ਜਾਨ ਲੋਨ ਕੋ ਜਾ ਕ੍ਰਿਸ਼ੀ ਸੰਬੰਧ ਰੇ ਲੋਨ ਦੋ ਕਲਿੰਗ ਇਡਿਕੜੇ ਉਹ ਰਿਆ ਅਲਿੰਜ ਜੋ ਕੋਨਾ ਚਿਮਿਨਾ ਪੋਸਾ ਮੇਨਾ ਐਨ ਪੋਸਾ ਤੇ ਨਾ ਦਲਿੰਗ ਪੂੰਜੀ ਇਕੜੇ
1: ਅੱਛਾ ਇੰਦੋ ਨੈਂਦੋ ਨੇ ਅਬੈਨ ਚਿਮਿਨ ਪੂੰਜੀ ਬੈਨ ਨੈਨ ਰੇ ਦਬਨ ਇਮਾ ਕੜਾ ਨਾ ਦੋ ਪੂੰਜੀ ਦੋ
0: ਅਲਿ ਨਾ ਜੋ ਰੇ 15,000 ਪੋਸਲਿੰਗ ਖਰਚਾ ਕੜਾ
1: ਅੱਛਾ ਨੈਨ ਦਾ 15-20,000 ਭੀਤਰ ਇਸ ਬਣੀਏ ਖੇਤੀ ਦਈ ਹੋ
0: ਇਹ ਐਸੋ ਬਣੀ ਹੋ ਬਾ ਨਾ ਇਨਕਾ ਇਤਰੋ ਹੁਬਾ ਕਨਾ ਅੰਡੋ ᱱᱟᱫᱚ ᱟᱠᱷᱨᱤᱧ ᱞᱟᱹᱜᱤᱫ ᱥᱚᱢᱚᱭᱚ ᱠᱟᱞᱮᱱᱟ ᱢᱮᱛᱱᱟ ᱟᱪᱪᱷᱟ ᱤᱱᱫᱨᱚ ᱫᱚ ᱟᱵᱮᱱᱟ ᱱᱮᱱ ᱱᱤᱢᱤᱭᱟᱝ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱠᱟᱫᱟ ᱤᱱᱟᱹ ᱠᱚ ᱵᱮᱱ ᱵᱟᱹᱭᱤᱠ ᱠᱚ ᱪᱮᱫ ᱠᱚ ᱵᱮᱱ ᱞᱟᱜᱟᱣ ᱛᱟᱲᱟ ᱛᱟᱲᱟ ᱫᱚ ᱯᱟᱭᱴᱤ ᱵᱚ ᱟᱹᱪᱩ ᱠᱚᱣᱟ ᱱᱮᱯᱟᱨᱮ ᱟᱹᱛᱩ ᱯᱮ ᱦᱤᱥᱟᱹᱵ ᱛᱚ ᱛᱟᱲᱟ ᱫᱚ ᱞᱟᱹᱰᱤᱭᱮ ᱠᱚᱣᱟ ᱮᱱᱫᱚ ᱱᱮᱯᱟᱨᱮ ᱮᱱ ᱪᱮᱡᱽ ᱨᱮ ᱟᱢ ᱥᱮᱛᱟᱜ ᱮᱛᱮᱢ ᱪᱟᱞᱟᱜᱼᱟ ᱟᱨ ᱟᱹᱭᱩᱵ ᱮᱛᱮᱢ ᱦᱤᱡᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱪᱮᱡᱽ ᱨᱮ ᱟᱢ ᱥᱮᱛᱟᱜ ᱮᱛᱮᱢ ᱩᱴᱷᱟᱹᱣ ᱠᱤᱱᱟ ᱮᱱ ᱞᱟᱜᱟᱣ ᱞᱟᱜᱟᱣ ᱛᱟᱢᱟ ᱮᱱᱫᱚ ᱱᱮᱯᱟᱨᱮ ᱮᱱ ᱪᱮᱡᱽ ᱨᱮ ᱟᱢ ᱥᱮᱛᱟᱜ ᱮᱛᱮᱢ ᱩᱴᱷᱟᱹᱣ ᱠᱤᱱᱟ ᱮᱱ ᱞᱟᱜᱟᱣ ᱞᱟᱜᱟᱣ ᱛᱤᱧᱟᱹᱢ ᱮᱱ ᱨᱮᱱᱟᱜ ᱵᱟᱨᱚ ᱵᱟᱡᱟᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜᱟᱱ ᱨᱮᱭᱟᱜ ᱫᱚ ᱚᱵᱷᱟᱵᱽ ᱵᱟᱹᱱᱩᱜᱼᱟ ᱮᱱᱫᱚ ᱱᱮᱯᱟᱨᱮ ᱮᱱ ᱵᱟᱜ